0: ਦਰੂਦ ਸਜਣ ਤੇ ਪਾਣ ਦਰੂਦ ਬਧਨ ਥਾ।
1: ਇਸਕਾ ਮਤਲਬ ਮੈਂ ਆਪਕੋ ਸਮਝਾਤਾ ਹੂੰ, ਜਦੇ ਪੜੂ ਥਾ ਦਰੂਦ ਸਜਣ ਤੇ ਪਾਣ ਦਰੂਦ ਬਧਨ ਥਾ, ਯਾਨੀ ਜਬ ਵੀ ਹਮ ਸਰਕਾਰ ਪੇ ਦੇ ਹੈ ਵੋ ਹਮਾਰਾ ਦਰੂਦ ਸਮਾਤ ਫਰਮਾਤੇ ਹੈ। ਯੇ ਹਮਾਰਾ ਅਕੀਦਾ ਹੈ। ਉੱਚਾ ਬੋਲੇ ਸੁਭਾਨ ਅੱਲਾਹ। ਸਮਾਤ ਫਰਮਾ।

0: ਰਾਤ ਦੀ ਹਾਂ ਪਈ ਜਾਂਦੀ ਸਾਰਿਆਂ ਰਾਤਿਆਂ ਸੁੱਖ ਨਾਲ ਸੁਮਦੇ ਡੇਕਰ ਬਾਹ ਸਿਰਾਂਦੀ ਹਮਲ ਹਿਕਰੀ ਨੇ ਪੂਰੇ ਸੰਚਾ ਕੁਲੇ ਤੇ ਕਾਂਦੀ ਸਾਹ ਉਤੇ ਵੇ ਸਾਹ ਨਹੀਂ ਕਾ ਕੂੜੇ ਦਮ ਦੀ ਯਾਰੀ ਬਾਜ਼ ਵਾਂਗੂ ਪਰਵਾਜ਼ ਵਿਸੀ ਕਰ ਹਿਕਰੀ ਡੇ ਉਡਾਰੀ ਅੱਠੇ ਪਹਿਰ ਅਜਲ ਖੜਾਹੀ ਮਥੋ ਤੇਗ ਉਲਾਰੀ ਹਮਲ ਹਰ ਕੋ ਨਸੀਹਤ ਦੇ ਤੂੰ ਕਿਉਂ ਬਹੁਤ ਵਿਸਾਰੀ
1: ਵਾਹ ਅਮਲ ਵਾਹ ਵਾਹ
0: ਸਹੀ ਜ਼ਮੀਨ ਸਿਰ ਸਾਹਿਬ ਹੈ ਕਾ ਹੈ ਹੀ ਕਲ ਤਿਹਾਂਦੀ ਕੇਰ ਅਹੇ ਗਏ ਕੇ ਦੇ ਤੂੰ ਆ ਬੈਠੂ ਜਾਏ ਜਹਾਂਦੀ ਹਰ ਇੱਕ ਗਏ ਉਹ ਹੇਠ ਜ਼ਮੀਨ ਦੇ ਖਾਕ ਗਈ ਕੁਲ ਖਾਂਦੀ ਲੱਖ ਕਰੋੜੇ ਲੱਡ ਗਏ ਕਿ ਵਲਦੀ ਖਬਰ ਨਾ ਆਂਦੀ ਹਮਲ ਹਿਕੜੇ ਛੋੜ ਵੇਂਦੇ ਵਲ ਆਂਦੀ ਵਾਰ ਬਿਨਹਾਂਦੀ
1: ਵਾਹ ਸਹੀ
0: ਵਲ ਆਂਦੀ ਵਾਰ
1: ਵਾਹ ਵਾਹ ਉਸਤਾਦ ਵਾਹ ਵਾਹ ਸਹੀ ਵਲ ਵਾਹ ਵਾਹ ਸਹੀ ਵਾਹ ਅਜਿਹਾ ਸੰਬੰਧ ਹੀ ਹੋਇਆ ਸਾਡਾ ਭਲੋਰ ਸੁਗੜ ਸਿੰਧ ਜਾ ਐਵਾਰਡ ਹਫਤਾ ਸੁਗੜ ਮੁਹੰਮਦ ਇਦਰੀਸ ਅਜਮਾਲੀ ਸਾਹਿਬ ਮਾਣੂ ਸਭ ਨ ਸੋਹਣਾ ਪੱਕੀ ਸਭ ਨ ਹੰਜ ਕੇ ਮਾਣੂ ਮੰਜ ਅਚੇ ਬੂ ਬਹਾਰ ਜੀ ਅਜੇ ਸਮਾਂ ਅਸਾਂ ਹਾਣੇ ਹਲੰਦਾਸੀ ਅਸਾਂਜੋ ਅਲਗੋਜ਼ ਨਵਾਜ਼ ਅਬਦੁਲ ਮਜੀਦ ਚਾਂਡੇ ਸਾਹਿਬ ਤਰਫ਼ ਜੇਕੇ ਅਸਾਂਖੇ ਲੋਕ ਧੁਨ ਬੁਧਾਈਂਦਾ ਅਜੇ ਸਮਾਂ ਅਸਾਂਜੇ ਸਿੰਧ ਮੇਂ ਮੁੰਹਿੰਜੇ ਖਿਆਲ ਮੇਂ ਬਾਕੀ ਘਣੋ ਵਾਨੀ ਬਚੋ ਆ ਜੇਕੇ ਅਲਗੋਜ਼ ਸਾਂ ਮੁਹਬਤ ਰੱਖਣ ਥਾ ਜੇਕੇ ਅਲਗੋਜ਼ ਮਾਂ ਜਾਣ ਰੱਖਣ ਥਾ ਬਿਲਕੁਲ ਹੀ GAFM ਨੈਟਵਰਕ ਜੇ ਤਸਲਸਲ ਸਾਂ ਹੀ ਪ੍ਰੋਗਰਾਮ ਸੁਗੜ ਕਚਹਿਰੀ ਪੇਸ਼ ਕਯੋ ਪਿਓ ਵਨੇ ਜੰਮੇ ਅਸਾਂ ਹਿਨ ਵਕਤ ਅਵਾਂ ਜੀ ਖਿਦਮਤ ਮੇਂ ਅਵਾਂ ਜੀ ਸਮਾਤਨ ਤੇ ਪੇਸ਼ ਕਯੋ ਥਾ ਲੋਕ ਧੁਨ ਜੰਮੇ ਅਸਾਂ ਕੇ ਬੁਧਾਇਣ ਵਾਰਾਂ ਅਸਾਂ ਜਾ ਅਲਗੋਜ਼ ਨਵਾਜ਼ ਅਬਦੁਲ ਮਜੀਦ ਚਾਂਡੇ ਸਾਹਿਬ ਜੀ ਸਾਹਿਬ ਬਿਸਮਿਲ੍ਲਾ।

0: ਫੇੜੋ ਬਾਗ ਬਹਾਰ ਨਾਲੋ ਬਾਗ ਫੇੜੋ ਬਾਗ ਬਹਾਰ ਮਨ ਪਸੰਦ ਪਿਰੀ ਪਿਆਰੋ ਦਿਲਬਰ ਅੰਗਣ ਰੂਪ ਪਸੰਦ ਉਹ ਮੁਖਿਆ ਅਲਾਹ ਕਰੇ ਕੋ ਮੁਸ਼ਕਲ ਮਿਲੇ
1: ਵਾਹ ਵਾਹ ਕਰੇ ਛੜੀ
0: ਲਗੇ ਤਾੜੀ
1: ਵਾਹ ਵਾਹ ਵਾਹ
0: ਲਗੇ ਤਾੜੀ
2: ਵਾਹ ਵਾਹ ਵਾਹ ਉਸਤਾਦ ਵਾਹ
1: ਵਾਹ ਵਾਹ
3: ਵਾਹ ਗੁਲਬੇਗ ਵਾਹ ਵਾਹ ਸਹੀ ਵਾਹ ਜੀ ਸਾਈਂ ਹਾਣੇ ਸਾਈਂ ਸੰਜਲਾਣੀ ਸਾਹਿਬ ਹਾਣੇ ਸਜੋ ਕਿ ਆਪਣੀ ਗੁਜ਼ਾਰਤ ਕੇ
1: ਸਹੀ ਸੁਰ ਉਸਤਾਦ ਤਾਂ ਕੇ ਦਿਨ ਮਲੀਲਾ ਚਨੇ ਸਰ ਜਦੈ ਲੀਲਾ ਕੇ ਚਨੇ ਸਰ ਕੱਢੀ ਛਡੋ ਹਾਣੇ ਬਿਓ ਮਾਇਓ ਬਿਓ ਚਵਨਸ ਬਿਆਬ ਘਰ ਖੋੜਨ ਬਿਆ ਬਾਦਸ਼ਾਹ ਹੈ
2: ਬਿਲਕੁਲ ਬਿਲਕੁਲ
1: ਹਾਂ ਲੀਲਾ ਜੋ ਗਾਲਾਣਾ ਬਿਨ ਸਾ ਤੇ ਨਾਲੋ ਚਨੇ ਸਰ ਜੋ ਮੁਕੇ ਵਖਰ ਮਿਲੇ ਤੇ ਨਾਲੋ ਆ ਹੈਦਰ
2: ਵਾਹ ਵਾਹ
1: ਵਖਰ ਹੈ ਮੁਸ਼ਕ
2: ਵਾਹ ਵਾਹ
1: ਚੇ ਬਿ ਨਾਲੋ ਚਨੇ ਸਰ ਜੋ ਮੁਕੇ ਵਖਰ ਮਿਲੇ ਇਹ ਨ ਜਦ ਹੀ ਦਰ ਚਨੇ ਸਰ ਜੋ ਵਰੀ ਮੁਕੇ ਮੁਸ਼ਕਿਲ ਮਿਲੇ
2: ਵਾਹ ਵਾਹ ਵਾਹ ਵਾਹ ਸਹੀ
3: ਵਾਹ ਵਾਹ ਸਹੀ ਵਾਹ ਵਾਹ ਗੁਲਾਮ ਮੁਹੰਮਦ ਵਾਹ ਵਾਹ ਗੁਲਾਮ ਮੁਹੰਮਦ ਵਾਹ
0: ਸਲੀਮ ਸਾਹਿਬ ਸਵੇਰ ਜੇਕਾ ਅਵਾਂ ਹਿਕੜੀ ਗਾਲ ਕਈ ਗੁਲਾਮ ਅਹਿਮਦ ਅਵਾਂ ਹੀਅਰ ਦਰਜੀ ਹੋ ਈਦ ਤੇ ਪੈਸਾ ਬੈਸਾ ਡਾਢਾ ਸੁਠਾ ਕਮਾਇਆ ਹੁੰਦਾ
1: ਸ਼ੁਕਰ ਆ ਬਾਬਾ
0: ਤੇ ਇਨ ਜਾਇ ਤੇ ਦਰਜੀ ਤੇ ਮੁਖੇ ਹਿਕੜੋ ਬੈਤ ਦਿਲ ਤੇ ਚੜੀ ਆਯੋ ਆ ਤੜੇ ਮੂੰਹ ਮਾ ਕਟੇਮ ਵਰਤੋ ਖਾਜਾ ਗੁਲਾਮ ਫਰੀਦਾ ਚਯੋ ਤ ਇਸ਼ਕ ਤੜੇ ਮੈਂ ਕੋ ਦਰਜੀ ਕੀਤਾ ਮੈਂ ਘਿਨ ਆਈ ਯਾਰ ਮਿਸ਼ੀ ਨੇ ਕਸਮ ਕਰੀ
2: ਵਾਹ ਵਾਹ ਵਾਹ ਵਾਹ
0: ਇਸ਼ਕ ਤੜੇ ਮੈਂ ਕੋ ਦਰਦੀ ਕਿਤਾ ਮੈਂ ਘਿਨ ਆਈ ਯਾਰ ਮਿਸ਼ੀ ਨੇ ਕਸਮ ਕਰੀ ਮੈਂ ਬਨਕ ਬਨਕ ਦੇ ਚੋਲੇ ਸੀਸਾਂ ਜੋ ਯਾਰ ਮੈਡਾ ਸ਼ੌਕੀ ਨੇ ਕਸਮ ਕਰੀ
2: ਵਾਹ ਵਾਹ ਵਾਹ ਉਸਤਾਦ ਵਾਹ
0: ਸੀਸਾਂ ਚੋਲਾ ਪਾਸੀ ਢੋਲਾ
2: ਵਾਹ ਵਾਹ
0: ਸੀਸਾਂ ਚੋਲਾ ਪਾਸੀ ਢੋਲਾ ਲਗ ਸਾਂ ਯਾਰ ਮੈਡੇ ਦੇ ਸੀਨੇ ਕਸਮ ਕਰੀ ਮੈਂ
2: ਵਾਹ ਵਾਹ
0: ਆਖੇ ਮੀਆਂ ਗੁਲਾਮ ਫਰੀਦਾ ਜੋ ਚੋਲੇ ਦੀ ਸਿਲਾਈ ਮੈਂ ਮੂਲ ਨਿਕਲ ਸਾਂ ਜੋ ਯਾਰ ਮੈਡਾ ਮਿਸਕੀ ਨੇ ਕਸਮ ਕਰੀ ਮੈਂ ਕਸਮ ਕਰੀ ਮੈਂ ਕਸਮ
3: मौके ते चौंको साईं गुलबेग जमाली साहब जेको आहे साईं खे न बख़्शो जीअं समीन हाणे हलंदासीं सुगर फ़क़ीर पंहिंजो साॻियो सुगर फ़क़ीर गुलाम मोहम्मद हंजराणी साहब जी साईं हाणे छा ॿुधाईंदा
1: गुजारत ॾियां
3: अच्छा ॿी गुजारत बिस्मिल्लाह साईं बिस्मिल्लाह
1: गुजारत जा गुफ़्ता आहिनि त पोख माल जन में नालो ई न नालो ई न
4: को मुंहिंजो सॼण ई न को साथी ई न
1: बचे
4: को सुहाग ई न
1: बचे
0: पढ़ो
1: पोख माल जन में नालो ई न
0: पोख माल जन में नालो ई न
1: नालो ई न
4: गुलाम तू ई त इहो नूर नज़र ई न
1: बचे बाबा
4: हां माल जन में
0: पोख जो आहे बि चए थो सुबुह मूं उथी जॾहिं संभालियो न पर पोइ हू नज़र दीद आयो पिरी पसंदि उहो अंगण उहो मुंहिंजो जत गोॾो गोरो सॼण साथी पुनल हो त राणो ई सोढो सोढो
4: सोढो
0: मूमल थी चवे त अहिड़ो सोढो मुंहिंजो सरतो ई
4: अञा
0: पढ़
1: पोख माल जन में नालो ई न
0: चए थो विछोड़ो पवे इन ई जंग में जो अहिड़ो वरी मूंखे को वरंदो को मिलंदो ई न
1: बचे थी
0: चए थो पुनल मुंहिंजो परदेस वियो हाणे अञा ताईं मोटियो ई न
1: बचे
0: को फतेह ई न को पतो ई न
1: पोख माल जन में नालो ई न
5: मुंहिंजो सॼण साथी वरियो ई न
4: मोटियो न
1: बचे थी
4: पोख माल जन में नालो ई
0: जन में नालो ई न
1: अरे पोख माल जन में नालो ई न
0: भला चए थो त हाणे हाणे हिते पुनर सवा मूंखे आराम ई न
1: बचे थी उस्ताद
0: को सलाम सलू ई न
1: बचे
0: अमानत सलामती न
1: बचे थी
0: अमानत सलामती न
1: बचे थी
0: चए थो आयो को वियो को बचो ई न
1: बचे थी
0: चए थो हिन घर में हिन मंग में हाणे मुंहिंजो दिल मन बाग बार ई न
1: बचे थी
4: को महबूब ई न
0: को बस्ती न
1: बचे थी उस्ताद
4: को गुल ई न को फुल ई न
0: अहिड़ो अतुर अंबीर को खुशबू ई न
1: बचे थी उस्ताद
4: वाह वाह वाह वाह
0: अदा पढ़ अञा
1: श्री पोख माल जन में नालो ई न
0: पोख माल जन में को रखियो ई न
1: बचे थी
0: सुखियो ई न

0: ਜਦੋਂ ਜੇ ਮੈਂ ਜਾਣਾ ਕੇ ਪੇਟੋਂ ਮੂਲ ਨ ਜਾਵਾਂ, ਜੇ ਮੈਂ ਜਾਣਾ ਕੇ ਚਕਸ਼ਾਲੇ ਤੇ ਪੇਟੋਂ ਮੂਲ ਨ ਜਾਵਾਂ, ਜਮ ਦੇ ਜ਼ਹਿਰ ਚਾ ਦੇ ਵਨਾ ਤਾਂ ਦੁਨੀਆਂ ਵਿਚ ਕਿਉਂ ਆਵਾਂ, ਕਿੱਥੇ ਭੁਨੂ ਤਾਂ ਕਿੱਥੇ ਮੈਂ ਜਾਈ ਤਾਂ ਕਿੱਥੇ ਲਧਿਆਂ ਮੈਂ ਲਾਵਾਂ, ਲਿਖਿਆ ਰੋਜ਼ ਅਜ਼ਰ ਦਾ ਇਵੇਂ ਕਿਹੜੇ ਕਿਹੜੇ ਗਮ ਖਾਵਾਂ, ਜਿਨ੍ਹਾਂ ਦੁੱਖਾਂ ਨਾਲ ਜੜੀਆਂ ਚਲ ਮਰਨ ਉਹਨਾਂ ਦੀਆਂ ਮਾਵਾਂ। ਆਖੇ ਹਮਲ ਰਹ ਤੂੰ ਰਜ਼ਾ ਤੇ ਰਾਜ਼ੀ, ਜੇ ਤੂੰ ਜਾਣੀ ਤੇ ਰੱਬ ਕੋ ਕਰ ਭਾਵਾਂ, ਜੇ ਤੂੰ ਜਾਣੀ ਤੇ ਰੱਬ ਕੋ ਕਰ ਭਾਵਾਂ।
1: ਅਜੀ ਅਸਾਂ ਮੈਂ ਇਹ ਹੋਇਆ ਸੁਗਰ ਫਕੀਰ ਮੁਹੰਮਦ ਕਾਸਿਮ ਡਹਿਰੀ ਸਾਹਿਬ। ਹਾਣੇ ਹਲੰਦਾਸੀ ਸੁਗਰ ਫਕੀਰ ਕੁਰਬਾਨ ਅਲੀ ਜਲਬਾਣੀ ਸਾਹਿਬ। ਅਜੀ ਸਾਈਂ ਬਿਸਮਿਲਾ
2: ਸਾਈਂ ਬੇਤ ਗੁਨਾਹਾਂ ਤੋਂ ਨਸੀਹਤ ਹੋ ਜੇ
1: ਬਿਸਮਿਲਾ।
2: ਜੇ ਸਦਾ ਹੀ ਹੁਬਦਾਰ ਹੈਦਰ ਜੋ ਬੰਦਾ ਛੱਡ ਤੂੰ ਬਾਂਵਰ,
1: ਵਾਹ।
2: ਜੇ ਸਦਾ ਹੀ ਹੁਬਦਾਰ ਹੈਦਰ ਜੋ ਬੰਦਾ ਛੱਡ ਤੂੰ ਬਾਂਵਰ, ਵਡਾਈ ਆਹੇ ਵਾਹਿਦ ਕੇ ਜੇਕੋ ਆਹੇ ਪਾਕ ਧਣੀ ਪਰਵਰ, ਮਦਾਈ ਕੱਢ ਮਨ ਜੀ ਮਾਰੇ ਛੱਡ ਮੁਨਕਰ, ਨਿਤ ਸਾਣ ਨਿਮਾਜ਼ ਪੜਤ ਸੋਲੋ ਥੇ ਸਫਰ, ਦਗਾ ਕੱਢ ਦਿਲ ਲਾਏ ਲਾ ਹੂ ਅੱਲਾ ਜੋ ਤੋੜੇ ਵਿਰਦ ਕਰ, ਬੀੜੋ ਮਿਲਦਈ ਬਾਨਪ ਸਾਈ ਖਾਸ ਬੁੱਧ ਖਬਰ, ਚੱਲ ਮਿੱਠੋ ਮੋਹਬ ਮੁਨੋਵਰ ਅਚੀ ਕੁਰਬ ਕਰੇ ਕਬ ਪਰ ਮਜ ਕੁਰਬਾਨ ਜੀ।
1: ਵਾਹ ਸਹੀ ਵਾਹ ਵਾਹ ਕੁਰਬਾਨ ਵਾਹ।
2: ਅਨਿਆ ਵੀ ਸਹੀ ਨਸੀਹਤ ਚਾਹੀਏ ਥੀ ਜੇ ਬੇਵਕੂਫ ਸਾਂ ਬਾਜ਼ਾਰ ਮੇਂ ਜੋੜ ਨ ਥੀ ਜੇ ਜੁੜੀ, ਬੇਵਕੂਫ ਸਾਂ ਬਾਜ਼ਾਰ ਮੇਂ ਜੋੜ ਨ ਥੀ ਜੇ ਜੁੜੀ, ਪੂਰੋ ਨ ਇੰਦਸ ਪਟਕੋ ਵਰਾਏ ਹਣਦੋ ਵੜੀ, ਲਜ ਨ ਕੰਦੋ ਲੋਕ ਜੀ ਖਿਆਲ ਕੰਦੋ ਖੁੜੀ, ਧਰੇ ਡਿਸਨੇਸ ਧਿਆਨ ਸਾਂ ਸੀਨੋ ਵਿੰਦਸ ਸੜੀ, ਚਵੰਦੇਸ ਚਾਹ ਮਾਤ ਚਰਿਓ ਪਾਉਂਦੋ ਚਿੜੀ, ਵਿਨ ਏੜੇ ਮੋਗੇ ਤਾਂ ਮੁੜੀ ਅਥਈ ਮਾਠ ਮੇ ਮਜ਼ੋ ਮਾਮਨ ਜੇ।
3: ਵਾਹ ਗੁਰਬਾਨ ਵਾਹ ਵਾਹ
2: ਸਾਈਂ। ਹਾਣੇ ਰਹੀ ਬੇਤ ਆਏ ਸਾਈਂ ਹੁਸਨ ਆਈ ਇਸ਼ਕ ਤੇ ਸਾਈਂ।
1: ਵਾਹ ਵਾਹ ਵਾਹ ਸਾਈਂ ਵਾਹ।
2: ਬੇਤ ਜੋ ਅਰਜ਼ ਆ ਸਾਈਂ, ਹੁਸਨ ਆਖਿਆ ਮੇ ਸੋਹਣਾ ਮੋਤੀ, ਹੁਸਨ ਆਖਿਆ ਮੇ ਸੋਹਣਾ ਮੋਤੀ, ਇਸ਼ਕ ਆਖਿਆ ਮੇ ਪਹਾੜ ਦੀ ਚੋਟੀ, ਹੁਸਨ ਆਖਿਆ ਮੇ ਸੋਹਣਾ ਮੋਤੀ, ਇਸ਼ਕ ਆਖਿਆ ਮੇ ਪਹਾੜ ਦੀ ਚੋਟੀ, ਹੁਸਨ ਆਖਿਆ ਮੇ ਸੋਹਣਾ ਹੀਰਾ, ਇਸ਼ਕ ਆਖਿਆ ਮੇ ਜਲਾਵਾਂ ਜੇਰਾ, ਹੁਸਨ ਆਖਿਆ ਮੇ ਲਾਲ ਰੰਗ, ਇਸ਼ਕ ਆਖਿਆ ਮੇ ਬਨਾਵਾਂ ਮਸਤ ਮਲੰਗ, ਹੁਸਨ ਆਖਿਆ ਮੇ ਬਾਗ ਬਹਾਰ, ਇਸ਼ਕ ਆਖਿਆ ਮੇ ਖੁਦ ਮੁਖਤਿਆਰ, ਹੁਸਨ ਆਖਿਆ ਮੇ ਗੁਲਾਬ ਦਾ ਗੁਲ, ਇਸ਼ਕ ਆਖਿਆ ਮੇ ਵਿਨਾਵਾਂ ਹੋਸ਼ ਅਕਲ, ਹੁਸਨ ਆਖਿਆ ਮੇਰੇ ਸਦਾਈ ਮਾਣੇ, ਇਸ਼ਕ ਆਖਿਆ ਮੇ ਪੀੜਾਵਾਂ ਘਾਣੇ, ਹੁਸਨ ਆਖਿਆ ਮੇਰੀ ਸਦਾਈ ਨਾਜ਼, ਇਸ਼ਕ ਆਖਿਆ ਮੇ ਜਲਾਵਾਂ ਆਗ, ਹੁਸਨ ਆਖਿਆ ਮੇਰੀ ਹਰ ਹੰਦ ਹਾਕ, ਇਸ਼ਕ ਆਖਿਆ ਮੇ ਚਿਕਾਂਦਾ ਚਾਕ, ਹੁਸਨ ਆਖਿਆ ਮੇ ਸਿੰਗਾਰ ਸਜਾਵਾਂ, ਇਸ਼ਕ ਆਖਿਆ ਮੇ ਘੋਟ ਕੁਹਾਵਾਂ, ਹੁਸਨ ਆਖਿਆ ਮੇ ਰੰਗ ਰਚਾਵਾਂ, ਇਸ਼ਕ ਆਖਿਆ ਮੇ ਪਤੰਗ ਪਚਾਵਾਂ, ਹੁਸਨ ਆਖਿਆ ਮੇ ਹੜਈ ਹੈਰਾਨ ਕਿਤੇ, ਇਸ਼ਕ ਆਖਿਆ ਮੇ ਆਬਾਦ ਬਰਬਾਈਬਾਨ ਕਿਤੇ, ਹੁਸਨ ਆਖਿਆ ਮੇਰੀ ਸੂਹ ਸਵਾਈ, ਇਸ਼ਕ ਆਖਿਆ ਤੇ ਕੋ ਆਸ਼ਿਕ ਵਤੇ ਨਚਾਈ, ਹੁਸਨ ਆਖਿਆ ਮੇਰੀ ਗਾਲ ਵੱਡੀ, ਇਸ਼ਕ ਆਖਿਆ ਮੇ ਸਿੰਗਾਰੀ ਕਰਬਲ ਵਿਚ ਅਡੀ, ਹੁਸਨ ਆਖਿਆ ਮੇਰਾ ਆਲਾ ਸ਼ਾਨ, ਇਸ਼ਕ ਆਖਿਆ ਮੇ ਕੁਹਾਇਆ ਖਾਨਦਾਨ, ਹੁਸਨ ਆਖਿਆ ਮੇਰੇ ਮਹਿਲ ਮਕਾਨ, ਇਸ਼ਕ ਆਖਿਆ ਮੇ ਥੀਸਾਂ ਕੁਰਬਾਨ, ਹੁਸਨ ਆਖਿਆ ਮੇਰੀ ਗਾਲ ਸੁਣਾਣੀ, ਇਸ਼ਕ ਆਖਿਆ ਮੇ ਸਤਕ ਥੀਸਾਂ ਜਲਬਾਣੀ, ਹੁਸਨ ਆਖਿਆ ਮੇਰੀ ਹਾਕ ਮਸ਼ਹੂਰੇ, ਇਸ਼ਕ ਆਖਿਆ ਨਾ ਮਾੜੀ ਜਲਬਾਣੀ ਦੂਰੇ, ਨਾ ਮਾੜੀ ਜਲਬਾਣੀ ਦੂਰੇ, ਨਾ ਮਾੜੀ ਜਲਬਾਣੀ ਦੂਰੇ।
1: ਵਾਹ ਸਹੀ ਵਾਹ ਵਾਹ ਕੁਰਬਾਨ ਵਾਹ ਵਾਹ ਕੁਰਬਾਨ ਵਾਹ। ਅਜਿਹਾ ਸਮੇਂ ਇਹ ਹੋਇਆ ਅਸਾਂਜਾ ਭਲੋੜ ਸੁਗੜ ਫਕੀਰ ਕੁਰਬਾਨ ਅਲੀ ਜਲਬਾਣੀ ਸਾਹਿਬ। ਅਸਾਂ ਅੱਲਾਹ ਜੇ ਤਰਫ਼ਾਂ ਇਹਨਾਂ ਖੇ ਅੱਖਿਨ ਜੇ ਨੂਰ ਖਾਂ ਨਾਬੀਨ ਹੁੰਦੇ ਵੀ ਇਹੋ ਇਹਨਾਂ ਜੋ ਇਸ਼ਕ ਆ, ਇਹੋ ਇਹਨਾਂ ਜੋ ਚਾਹ ਆ, ਜੰਹਿਂ ਹੀ ਹਿਨ ਵਕਤ ਸੁਗੜ ਆਹਿਨ।